0: ਜਿਹੜਾ ਜਰੀਰੀ ਆ ਨਬੂਸੀਆ ਪੈਣਾ ਹੈ ਨਾਨੀ ਮੈਂ ਨਾ ਉਹ ਦਾਇਨਾ ਸਤਿ ਗੁਰੂ ਜੀ ਨਾ ਸੂਰ ਦਾ ਪੈਣ ਆਪੂ ਆਈ ਵਨ ਗਾਨੀ ਦੀ ਕਾਇਨ ਜਿਹੜਾ ਉਹ ਆ ਕੇ ਨਾ ਕਾਇਨ ਨਹੀਂ ਸੀ ਅੱਪ ਤੇ ਨਾ
1: Aina ang dara para kape ni Roy intara puwante intemon tayo kayo nam tapani kwa sandro na may ako na puwante tikiroy in kwe may kan ni tikiroy na pene kape ni kaya kwa san nuring yan na pene ang katikiroy ina nanti intemon tayo kayo ay punay yun na pero in kan ni ti tiso ang rato kin Roy kape ni nam may wakya ina nanti ti tayo kayo kaya takay ta webes na kwe mi akya kamasan Tema tuan Rorona ina nun nara nimea wangke asa kaita wali ka responsa. Tema si mga mani nakit na putukan kano nara wike ina nun te pakantay kurak te nimea wangke. Akam na pene dikin tikiroy na mita pa nikam kumasan Rorona ime yey. Tikiroy kano nante tamantay dike yu. Asana wangke na kong kanin. Nungraya kina narungurung responsa taka penyantay. Ibukin te. Nungraya kina nanapay na nante tamantay dike yu.